ਪਰ ਮਿਰਵਾਲਾ ਪੰਲੇ ਨੋ ਤਾਂ ਸਮਝੇ ਪਾਣੀ ਮਾਈ ਸਮਝੂ ਲਾਵਾ ਰਾਮ ਬਾਰ ਅਲਕਟੀ ਤਮਾਰੇ ਰਾਮ ਰਾਮ ਮੈਂ ਸਮਝੂ ਲਾਵਾ ਰਾਮ ਸਿਰਵੀ ਮੇ ਚੋਲਾ ਅਥੇ ਤਰ ਪਾਤੀ ਬੈਤੇ ਸੁਰ ਲਾਏ ਤੇਰੇ ਸੋਲੋ ਅਲਕਟੀ ਤਮਾਰੇ ਰਾਮ ਰਾਮ ਬੈਤੇ ਸੁਰ ਲਾਏ ਤੇਰੇ ਸੋਲੋ ਸ਼ੀਸ਼ਾ ਕੋ ਗੋਲੀਆ ਮ ਤਿਮਰ ਬੋਲੀ ਕਾਂ ਗਏ ਰਬੇ ਸੋਲੋ ਦੁਧ ਕੋ ਚਲਾਇ ਜਿੰਦਗੀ ਭਰੀ ਲਾਇ ਕਾ ਗਏ ਰਬੇਰ ਸੋਲੋ ਲੈ ਕਟਨੀ ਸਾਰਾ ਹੋਈ ਨਾ ਸਾਰਾ ਗਾਉਂ ਕਟੇ ਰੋ ਸੋਰ ਅਲਗਟੀ ਤਮਾਰੇ ਰਾਮ ਰਾਮ ਗਾਉਂ ਕਟੇ ਰੋ ਸੋਰ ਬੀਰਾਨਾ ਦੇਸ਼ ਮੈਂ ਰੋਈ ਰੋਈ ਮਾਰੇ ਪਾਣੀ ਨਾਰੋ ਬਾਨੇ ਕੋ ਥਾਰ ਬਦਲ ਕੋ ਗੇਰੋ ਕੋਈ ਤਾਂ ਛੈਨ ਮੇਰੋ ਨਾਰੋ ਬਾਨੇ ਕੋ ਥਾਰ ਬੀਤੇ ਮੈਂ ਬਾਨੇ ਲਾਲ ਮੁਗਾ ਕੋ ਬਾਛੋ ਛੇਵ ਮਾਂ ਬਾਨੇ ਗਾ ਜੋ ਗਏ